0: Listen and watch.
1: Listen and watch.
0: Live entertainment show.
1: Entertainment show.
0: With Ajmal Khan Jovi. On every Monday and Tuesday at 1 a.m. to 3 a.m. Only on FM 100 Pakistan.
1: FM 100 Pakistan.
2: ਜੀ ਜਨਾਬ, ਕੁੜੀ ਮਿਲੀ ਵੱਖਰੇ ਟੈਪ ਦੀ ਸਾਨੂੰ ਹੈ ਇਹ। ਮੈਂ ਆਪਣੀ ਗੱਲ ਨਹੀਂ ਕਰ ਰਿਹਾ, ਮੈਂ ਗਾਣੇ ਦੀ ਗੱਲ ਕਰ ਰਿਹਾ, ਤੁਸੀਂ ਮੇਰੀ ਨਾ ਸਮਝ ਲੈਣਾ। ਮੈਨੂੰ ਤਾਂ ਕੁੜੀ ਮਿਲ ਗਈ ਇੱਕ, ਹੋਰ ਕੀ ਮਿਲਣੀ ਫਿਰ। ਤੋ ਖੈਰ ਬਹਰਲ ਜਨਾਬ ਜੀ, ਟੈਮ ਹੋਇਆ 2:20 ਹੋਏ ਨੇ ਤੇ ਹੁਣ ਅਸੀਂ ਸ਼ਾਮਿਲ ਕਰਨੇ ਇੱਕ ਹੋਰ ਲੈਜੈਂਡਰੀ ਵਾਇਸ। ਠੀਕ ਹੈ ਜੀ, ਉਮੀਦ ਹੈ ਕਿ ਤੁਹਾਨੂੰ ਪਸੰਦ ਆਏਗੀ, ਕਿਉਂਕਿ ਟੈਂਪੋ ਇੱਕੋ ਬਣਿਆ। ਇਸ ਟੈਂਪੋ ਨਾਲ ਅਸੀਂ ਅੱਗੇ ਅੱਗੇ ਅੱਗੇ ਬਸ ਲਓ, ਸੁਣੋ ਫਿਰ ਇੰਜੋਏ ਕਰੋ। ਅੱਜ ਮੂਡ ਇੱਕੋ ਜਿਹਾ ਮੂਡ ਸਾਰਾ।

ਜੀ ਜਨਾਬ ਮੈਂ ਥਾਂ ਮਰ ਜਾਣੀਆਂ ਇਹ ਤਾਂ ਗੱਲ ਹੋ ਗਈ ਪੱਕੀ ਇਹਦੇ ਬਾਅਦ ਚੱਲਣੀਆਂ ਜ਼ਰਾ ਬਿੱਲੋ ਵੱਲ ਕਿਉਂਕਿ ਬਿੱਲੋ ਨੂੰ ਵੀ ਸਾਨੂੰ ਯਾਦ ਕੀਤਾ ਮੈਂ ਸੋਚਿਆ ਕਿ ਚਲੋ ਫਿਰ ਮਿਲ ਕੇ ਚੱਲੀਏ ਬਿੱਲੋ ਵੱਲ ਔਰ ਸ਼ੁਜਾਤ ਮਿਰਜ਼ਾ ਕਹਿੰਦੇ ਆਪਕੋ ਦੇਖ ਕੇ ਅਬ ਹਮਾਰਾ ਵੀ ਦਿਲ ਚਾਏ ਪੀਨੇ ਕੋ ਕਰ ਰਹਾ ਹੈ ਇਸ ਸੌਂਗ ਕੋ ਵੀ ਕਿਆ ਬਾਤ ਹੈ ਸੌਂਗ ਕੀ ਤੋ ਫਟਾਫਟ ਚਾਏ ਲੇ ਔਰ ਚੁਸਕੀ ਗਾਣੀ ਸ਼ੁਰੂ ਕਰਦੇ